0: ਦੇ ਜਾਣਦੇ ਹੋਣ। ਸੋਹਮ ਉਸ ਨੂੰ ਇੰਗਲੈਂਡ ਘੁਮਾਉਂਦਾ, ਰਿਸ਼ਤੇਦਾਰਾਂ ਦੇ ਲੈ ਕੇ ਜਾਂਦਾ ਅਤੇ ਅੰਤੋਂ ਕੈਨੇਡਾ ਚਲੀ ਜਾਂਦੀ ਹੈ। ਕੈਨੇਡਾ ਪਹੁੰਚ ਕੇ ਉਹ ਆਪਣੀ ਨਵੀਂ ਜ਼ਿੰਦਗੀ ਦਾ ਆਗਾਜ਼ ਆਪਣੇ ਪਤੀ ਸੁਖਰਾਜ ਨਾਲ ਕਰਦੀ ਹੈ। ਸੁਖਰਾਜ ਪਿਤਰੀ ਸੰਰਚਨਾ ਨਾਲ ਬੱਝਿਆ ਪੱਲਵੀ ਨੂੰ ਦਾਬੇ ਹੇਠ ਰੱਖਦਾ, ਕੁੱਟਦਾ, ਮਾਰਦਾ, ਘਰੇਲੂ ਹਿੰਸਾ ਕਰਦਾ। ਜਦੋਂ ਉਹਨਾਂ ਦੇ ਘਰ ਧੀ ਦਾ ਜਨਮ ਹੁੰਦਾ ਤਾਂ ਉਹ ਰੋਣ ਲੱਗਦਾ ਅਤੇ ਪੱਲਵੀ ਨੂੰ ਕੁੜੀ ਜੰਮਣ ਲਈ ਕਸੂਰਵਾਰ ਮੰਨਦਾ। ਉਹ ਜਦੋਂ ਉਸਨੂੰ ਕੁੱਟਦਾ ਹੈ ਤਾਂ ਪੱਲਵੀ ਟੈਕਸਟ ਮੈਸੇਜ ਰਾਹੀਂ ਸੋਹਮ ਨੂੰ ਸੁਨੇਹਾ ਭੇਜਦੀ ਹੈ, ਪਰ ਸੋਹਮ ਸਮਾਜਿਕ ਮਰਿਆਦਾ ਵਿੱਚ ਬੱਝਿਆ ਚੁੱਪ ਰਹਿੰਦਾ ਹੈ। ਫਿਕਰ ਵਿੱਚ ਆਪਣੀ ਭੈਣ ਲਖਵੀਰਾ ਨੂੰ ਫੋਨ ਕਰਦਾ ਹੈ, ਉਸ ਤੋਂ ਪੱਲਵੀ ਅਤੇ ਸੁਖਰਾਜ ਬਾਰੇ ਪੁੱਛਦਾ ਹੈ। ਪਤਾ ਲੱਗਦਾ ਹੈ ਕਿ ਸੁਖਰਾਜ ਦਾ ਵਿਹਾਰ ਪੱਲਵੀ ਲਈ ਬਹੁਤ ਮਾੜਾ ਹੈ। ਦੋਸ਼ ਭਾਵਨਾ ਨਾਲ ਪੀੜਿਤ ਸੋਹਮ ਅੰਦਰ ਹੀ ਅੰਦਰ ਤਣਾਓਸ਼ੀਲ ਰਹਿੰਦਾ ਹੈ। ਫਿਰ ਸੁਖਰਾਜ ਦੇ ਦੂਜੀ ਕੁੜੀ ਹੁੰਦੀ ਹੈ, ਜਿਸ ਬਾਰੇ ਉਹ ਆਪ ਕਹਿੰਦਾ ਹੈ ਉਹ ਤੇਰੇ ਵਰਗੀ ਹੈ, ਮੈਨੂੰ ਤਾਂ ਮੁੰਡਾ ਚਾਹੀਦਾ ਸੀ। ਹੁਣ ਸੁਖਰਾਜ ਅਤੇ ਪੱਲਵੀ ਦਾ ਰਿਸ਼ਤਾ ਹੋਰ ਵੀ ਜਟਿਲ ਹੋ ਜਾਂਦਾ ਹੈ। ਸੁਖਰਾਜ ਪੱਲਵੀ ਉੱਪਰ ਜ਼ੋਰ ਜ਼ਬਰ ਕਰਦਾ, ਪਰ ਸੋਹਮ ਕੁਛ ਵੀ ਨਾ ਕਰ ਸਕਣ ਦੀ ਸਥਿਤੀ ਵਿੱਚ ਹੋਰ ਪੀੜਿਤ ਹੁੰਦਾ ਜਾਂਦਾ। ਪੱਲਵੀ ਦੇ ਜਦੋਂ ਤੀਜੀ ਕੁੜੀ ਹੋਣ ਦਾ ਪਤਾ ਲੱਗਦਾ ਹੈ ਤਾਂ ਸੁਖਰਾਜ ਉਸਨੂੰ ਐਬੋਰਸ਼ਨ ਲਈ ਇੰਡੀਆ ਭੇਜ ਦਿੰਦਾ ਹੈ, ਜਿੱਥੇ ਉਸਦੀ ਹਾਲਤ ਹੋਰ ਵਿਗੜ ਜਾਂਦੀ ਹੈ ਅਤੇ ਲੰਮੇ ਅਰਸੇ ਬਾਅਦ ਉਹ ਠੀਕ ਹੁੰਦੀ ਹੈ। ਦੂਜੇ ਪਾਸੇ ਸੁਖਰਾਜ ਨੂੰ ਬ੍ਰੇਨ ਟਿਊਮਰ ਹੋ ਜਾਂਦਾ ਹੈ, ਜਿਸ ਬਾਰੇ ਉਹ ਕਿਸੇ ਨੂੰ ਵੀ ਨਾ ਬਰਾਬਰ ਹੀ ਦੱਸਦਾ ਹੈ। ਪਰ ਉਸਦੇ ਅਤੇ ਪੱਲਵੀ ਵਿੱਚ ਚੱਲ ਰਹੀ ਲੜਾਈ ਕਾਰਨ ਬੱਚੀਆਂ ਆਪਣੇ ਪਿਓ ਨੂੰ ਨਫ਼ਰਤ ਕਰਨ ਲੱਗਦੀਆਂ ਹਨ, ਅਤੇ ਸੋਹਮ ਦੀ ਭੈਣ ਲਖਵੀਰਾ ਨੂੰ ਵੀ, ਕਿਉਂਕਿ ਉਹ ਹਰ ਵਾਰ ਪੱਲਵੀ ਨੂੰ ਸੁਖਰਾਜ ਲਈ ਮਨਾ ਲੈਂਦੀ ਸੀ। ਭਾਵੇਂ ਉਹ ਸੁਖਰਾਜ ਨੂੰ ਗਲਤ ਮੰਨਦੀ ਸੀ, ਪਰ ਘਰ ਪਰਿਵਾਰ ਦੀ ਖਾਤਰ ਉਹ ਸਮਝੌਤੇ ਦਾ ਰਾਹ ਚੁਣਦੀ ਸੀ। ਇੱਕ ਵਾਰ ਹਿੰਸਾ ਇੰਨੀ ਵੱਧ ਗਈ, ਪੁਲਿਸ ਕੇਸ ਬਣ ਗਿਆ। ਸੁਖਰਾਜ ਦਾ ਬ੍ਰੇਨ ਟਿਊਮਰ ਚੌਥੀ ਸਟੇਜ 'ਤੇ ਪਹੁੰਚਣ ਕਾਰਨ ਜੱਜ ਨੇ ਪੱਲਵੀ ਨੂੰ ਕੇਸ ਵਾਪਸ ਲੈਣ ਦੀ ਤਜਵੀਜ਼ ਦਿੱਤੀ। ਉਹ ਮੰਨ ਗਈ, ਕਿਉਂਕਿ ਉਮਰ ਕੈਦ ਦੀ ਸਜ਼ਾ ਹੋਣੀ ਸੀ ਅਤੇ ਸੁਖਰਾਜ ਕੋਲ ਕੇਵਲ 2 ਮਹੀਨੇ ਹੀ ਦਾ ਸਮਾਂ ਸੀ। ਪਰ ਕੁੜੀਆਂ ਮਾਂ ਦੇ ਦਰਦ ਨੂੰ ਸਮਝਦਿਆਂ ਪਿਓ ਨੂੰ ਨਫ਼ਰਤੀ ਨਿਗਾਹ ਨਾਲ ਹੀ ਦੇਖਦੀਆਂ ਸਨ, ਕਿਉਂਕਿ ਸੁਖਰਾਜ ਦਾ ਵਿਹਾਰ ਧੀਆਂ ਪ੍ਰਤੀ ਵੀ ਦਾਬੇ ਵਾਲਾ ਹੀ ਸੀ। ਸੁਖਰਾਜ ਦੀ ਮੌਤ ਹੋ ਗਈ, ਪਰ ਸੋਹਮ ਦੀ ਹਿੰਮਤ ਨਹੀਂ ਹੋਈ ਕਿ ਉਹ ਉਸਦੇ ਅੰਤਿਮ ਵੇਲੇ ਉਸ ਕੋਲ ਜਾਵੇ ਜਾਂ ਉਸਦੀਆਂ ਅੰਤਿਮ ਰਸਮਾਂ ਵਿੱਚ ਹਾਜ਼ਰ ਹੋਵੇ, ਨਾ ਹੀ ਉਹ ਪੱਲਵੀ ਨੂੰ ਫੋਨ ਕਰਕੇ ਅਫਸੋਸ ਕਰ ਸਕਿਆ। ਨਾਵਲ ਦੇ ਅਖੀਰ ਵਿੱਚ ਲਖਵੀਰਾ ਦੀ ਕੁੜੀ ਦੇ ਵਿਆਹ ਉੱਪਰ ਦੋਹਾਂ ਦਾ ਅਚਨਚੇਤ ਆਹਮਣਾ ਸਾਹਮਣਾ ਹੋਇਆ ਤਾਂ ਅਤੀਤ ਫਿਰ ਵਰਤਮਾਨ 'ਤੇ ਪਸਰ ਗਿਆ। ਸ਼ਿਕਾਇਤਾਂ ਉੱਪਰ ਰਿਸ਼ਤੇ ਦੀ ਪਾਕੀਜ਼ਗੀ ਕਾਬਿਜ਼ ਹੋ ਗਈ। ਦੋਸ਼ ਭਾਵਨਾ ਵਿੱਚ ਗ੍ਰਸਿਤ ਸੋਹਮ ਆਪਣੀ ਚਾਰ ਦੀਵਾਰੀ ਵਿੱਚ ਹੀ ਕੈਦ ਸੀ। ਆਪਣੇ ਇਹਨਾਂ ਹਾਲਾਤ ਦਾ ਜਵਾਬ ਲੱਭਦਾ ਉਹ ਕਹਿੰਦਾ ਹੈ ਕਿ ਕਾਦਰ ਨੂੰ ਜੋ ਮਨਜ਼ੂਰ ਉਹੀ ਹੋਣਾ ਹੈ, ਭਾਵ ਜਿੱਥੇ ਮਨੁੱਖ ਦੇ ਹਾਲਾਤ ਉਸਦੇ ਵੱਸ ਵਿੱਚ ਨਹੀਂ, ਉਹ ਸਮਾਜਿਕ ਤਾਣੇ ਬਾਣੇ ਵਿੱਚ ਬੱਝਿਆ ਕਾਦਰ ਦੇ ਫੈਸਲੇ ਨੂੰ ਸਵੀਕਾਰ ਕਰ ਲੈਂਦਾ ਹੈ। ਇੰਝ ਇਹ ਬਿਰਤਾਂਤਕ ਰਚਨਾ ਕਈ ਅਣਸੁਲਝੇ ਸਵਾਲ ਖੜ੍ਹੇ ਕਰਦੀ ਹੈ ਕਿ ਸਿੱਖਿਅਤ ਸਮਾਜਾਂ ਵਿੱਚ ਵੀ ਲਿੰਗ ਭੇਦ ਦੀ ਰਾਜਨੀਤੀ, ਘਰੇਲੂ ਹਿੰਸਾ, ਨਾਰੀ ਦਮਨ ਵਰਗੀਆਂ ਘਿਨੌਣੀਆਂ ਗੱਲਾਂ ਕਾਇਮ ਹਨ। ਮਾਦਾ ਭਰੂਣ ਹੱਤਿਆ ਵਰਗੀ ਘਟਨਾ ਅਣਜੰਮੀ ਬੱਚੀ ਨਾਲ ਹੋਏ ਜ਼ੁਲਮ ਦੀ ਗਾਥਾ ਬਣ ਜਾਂਦੀ ਹੈ। ਇੰਝ ਸਧਾਰਨ ਕਥਾ ਬਿਰਤਾਂਤ ਵਾਲਾ ਇਹ ਨਾਵਲ ਸਥੂਲ ਵਿਸ਼ੇ ਤੋਂ ਸੂਖਮਤਾ ਵੱਲ ਵੱਧਦਾ ਹੈ। 21ਵੀਂ ਸਦੀ ਤੀਕ ਵੀ ਮਰਦ ਮਾਨਸਿਕਤਾ ਅਤੇ ਨਾਰੀ ਦਮਨ ਦਾ ਮੰਜ਼ਰ ਬਦਲਿਆ ਨਹੀਂ। ਅਤ ਆਧੁਨਿਕ ਸਮਾਜਾਂ ਵਿੱਚ ਵਿਚਰਦੀ ਪੰਜਾਬੀ ਮਾਨਸਿਕਤਾ ਅਜੇ ਵੀ ਪਿਤਰੀ ਕਦਰਾਂ ਕੀਮਤਾਂ ਦੇ ਕਿੱਲੇ ਨਾਲ ਬੱਝੀ ਨਾਰੀ ਹੋਂਦ ਨੂੰ ਜਬਰਨ ਹੀਣ ਭਾਵਨਾ ਦਾ ਸ਼ਿਕਾਰ ਬਣਾਉਂਦੀ ਹੈ। ਸੋਹਮ ਅਤੇ ਪੱਲਵੀ ਵਰਗੇ ਇਨਸਾਨ ਆਪਣੀ ਮੌਜੂਦਾ ਜ਼ਿੰਦਗੀ ਨੂੰ ਢੋਂਦੇ ਆਪਣੀਆਂ ਇੱਛਾਵਾਂ ਦਾ ਦਮਨ ਕਰਕੇ ਸਵੈ ਪੀੜਨ ਦੇ ਰਾਹੇ ਤੁਰਦੇ ਹਨ। ਆਪਣੀਆਂ ਮਾਨਸਿਕ ਗੁੰਝਲਾਂ ਦੇ ਹੱਲ ਸਮਾਜਿਕ ਚੌਗਿਰਦੇ ਤੋਂ ਨਾ ਮਿਲਣ ਕਾਰਨ ਉਹ ਅਣਸੁਲਝੀਆਂ ਗੁੱਥੀਆਂ ਨੂੰ ਕਾਦਰ ਹਵਾਲੇ ਕਰ ਦਿੰਦੇ ਹਨ। ਵਿਸ਼ਵ ਪੱਧਰ ਉੱਪਰ ਵਿਚਰਦੇ ਮਨੁੱਖ ਦੀਆਂ ਅਜਿਹੀਆਂ ਅਨੇਕਾਂ ਅਣਸੁਲਝੀਆਂ ਗੁੱਥੀਆਂ ਹਨ ਜਿਹੜੀਆਂ ਸਥਿਤੀਆਂ ਪਰਿਸਥਿਤੀਆਂ ਵਸ ਰੂਪ ਵਟਾਉਂਦੀਆਂ ਕਿਸੇ ਕਾਦਰ ਦੀ ਉਡੀਕ ਕਰ ਰਹੀਆਂ ਹਨ।
1: ਪੁਸਤਕ ਪੜਚੋਲ ਲੜੀ ਤਹਿਤ ਹੁਣੇ ਅਸੀਂ ਸੁਣ ਰਹੇ ਸੀ ਡਾਕਟਰ ਜਸਪਾਲ ਕੌਰ ਤੋਂ ਪੁਸਤਕ ਸਮੀਖਿਆ। ਪ੍ਰੋਗਰਾਮ ਵਿੱਚ ਗੀਤ ਸੰਗੀਤ ਦੀ ਦੁਨੀਆ ਵੱਲ ਫਿਰ ਤੋਂ ਰੁੱਖ ਕਰਦੇ ਹਾਂ ਅਤੇ ਸੁਣਦੇ ਹਾਂ ਇਹ ਅਗਲਾ ਲੋਕ ਗੀਤ

ਹੁਣੇ ਅਸੀਂ ਪ੍ਰਕਾਸ਼ ਕੌਰ ਤੇ ਨਰਿੰਦਰ ਕੌਰ ਦੀਆਂ ਆਵਾਜ਼ਾਂ ਵਿੱਚ ਇਸ ਲੋਕ ਗੀਤ ਦਾ ਆਨੰਦ ਮਾਣ ਰਹੇ ਸੀ। ਆਓ ਹੁਣ ਸੁਣਦੇ ਹਾਂ ਇਹ ਅਗਲਾ ਲੋਕ ਗੀਤ ਸ਼ਮਸ਼ਾਦ ਬੇਗਮ ਦੀ ਆਵਾਜ਼ ਵਿੱਚ। ਸੂਹੇ ਵਿੱਚ ਚੀਰੇ ਵਾਲਿਆਂ ਮੈਂ ਕਹਿੰਦੀ ਹਾਂ, ਕਰ ਛੱਤਰੀ ਦੀ ਛਾਂ, ਮੈਂ ਛਾਵੇਂ ਬਹਿੰਦੀ ਹਾਂ।